0: ਓ ਮਹੀਆ ਜਾ ਮਹੀਆ ਜਾ ਰਾਤਾਂ ਦੀਆਂ ਚਾਨਣੀਆਂ ਇੱਕ ਹੋਰ ਗਾਣਾ ਸੁਣੋ ਭਾਈ ਦੋ ਲੋਕਾਂ ਨੇ ਕਿਹਾ ਥਾ ਨਾ ਤਸਲੀਮ ਜਾਵੇਦ ਦੀ ਆਵਾਜ਼ ਦੋ ਦੋ ਗਾਣੇ ਮੇ
1: ਡੋਂਟ ਸਟਾਪ ਪਲੀਜ਼ ਕੰਟੀਨਿਊ

ਬਾਜ਼ੀ ਹੋਈ, ਇਸ਼ਕੇ ਤੇ ਬਾਜ਼ੀ ਹੋਈ, ਦਿਲ ਦਾ ਉਜਾਨੀ ਮੇਰੇ ਨਾਲ ਹੋਵੇ, ਨਾਲ ਹੋਵੇ, ਸਾਰੇ ਹਯਾਤੀ ਰਹਿਣਾ ਨਖਰਾ ਮੈਂ ਉਹਦਾ ਸਿਰ।